ਫਿਰੋ ਤੂੰ ਕਿਸੇ ਪਾਛੇ ਇਤਨੇ ਨਾ ਫਿਰੇ ਜਿਤਨੇ ਤੇਰੇ ਪਿੱਛੇ ਭਟਕ ਰਹੇ ਹੈ ਲਾ ਕੇ ਛਾਤੀ ਕੇ ਕਹਿ ਦੇਣਾ ਆਈ ਲਵ ਯੂ ਛੋਰੇ ਤੇਰੇ ਕੇ ਸਾਂਸ ਅਟਕ ਰਹੇ ਹੈ।